0: ਮਾਜ਼ਾ ਕਿੰਗ।
1: ਹਾਏ ਹਾਏ ਉੱਠ ਗਿਆ ਜੀ, ਕੀ ਹਾਲ ਚਾਲ ਹੈ? ਹੈਲੋ ਜੀ, ਹੈਲੋ, ਸਤਿ ਸ਼੍ਰੀ ਅਕਾਲ, ਰਾਮ ਰਾਮ ਜੀ। ਓ ਮਾਈ ਗਾਡ, ਸਮੇਂ ਕੀ ਬਾਤ ਕਰੋ ਤੋ 5:08, 9 ਮਿੰਟ ਹੋ ਗਏ, ਮਤਲਬ ਇੱਕ ਇੱਕ ਸੈਕਿੰਡ ਕਾ ਵੈਲਿਊ ਕਿਤਨਾ ਜ਼ਿਆਦਾ ਹੋਤਾ ਹੈ ਨਾ ਸ਼੍ਰੋਤਾ। ਔਰ ਆਰਜੂ ਰੀਨਾ ਆਪ ਸਭੀ ਕੇ ਸਾਥ ਕਨੈਕਟ ਹੋ ਗਈ ਹੈ 2 ਘੰਟੇ ਕੇ ਲਈ, ਢੇਰ ਸਾਰੀ ਬਾਤੇਂ ਕਰਨੇ ਵਾਲੀ। ਭਈਆ ਉੱਪਰ ਸੇ ਟੈਂਪਰੇਚਰ ਕੀ ਬਾਤ ਕਰੂੰ ਤੋ 36 ਡਿਗਰੀ ਸੈਲਸੀਅਸ, ਯਾਨੀ ਕਿ ਬਾਦਲੋਂ ਵਾਲਾ ਜੋ ਗਰਮੀ ਹੈ ਨਾ ਵੋ ਅਲੱਗ ਹੀ, ਯਾਨੀ ਕਿ ਇਹ ਜੋ ਅਬ ਗਰਮੀ ਪੜੇਗੀ ਨਾ ਵੋ ਚਿਪਚਿਪੀ ਵਾਲੀ ਗਰਮੀ ਪੜੇਗੀ, ਚਾਹੇ ਪੰਖੇ ਮੇ ਹੋ, ਏ ਸੀ ਮੇ ਹੋ, ਕੂਲਰ ਮੇ ਤੋ ਔਰ ਵੀ ਜ਼ਿਆਦਾ ਆਪਕੋ ਐਸਾ ਲੱਗੇਗਾ ਭਾਈ, ਬਾਡੀ ਮੇ ਸੇ ਪਤਾ ਨਹੀਂ ਹਮਨੇ ਫੈਵੀਕਵਿਕ ਤੋ ਨਹੀਂ ਲਗਾ ਲਿਆ, ਵੋ ਚਿਪਕ ਚਿਪਕ ਵਾਲੀ ਗਰਮੀ ਪੜਨੇ ਵਾਲੀ ਹੈ। ਸੋ ਇਸਮੇ ਆਪਣਾ ਧਿਆਨ ਰੱਖਣਾ ਹੈ ਔਰ ਜ਼ਿਆਦਾ ਓਇਲੀ ਖਾਣਾ ਨਹੀਂ ਖਾਣਾ ਹੈ। ਫਿਲਹਾਲ ਆਰਜੂ ਰੀਨਾ ਤੋਂ ਕਨੈਕਟ ਹੋਈ ਗਈ ਹੈ, ਢੇਰ ਸਾਰੀ ਬਾਤੇਂ ਕਰੇਂਗੇ, ਬਹੁਤ ਸਾਰੀ ਬਾਤੇਂ ਕਰੇਂਗੇ। ਫਿਲਹਾਲ ਆਪ ਸਭੀ ਕੇ ਲਈ ਇੱਕ ਬਹੁਤ ਹੀ ਸ਼ਾਨਦਾਰ ਪਿਆਰਾ ਗਾਣਾ, ਸੋ ਇਸ ਗਾਣੇ ਕੋ ਇੰਜੋਏ ਕਰਤੇ ਹੈ ਔਰ ਲੌਟ ਕਰ ਆਤੇ ਹੈ ਜੀ ਇਸ ਸਟੇਸ਼ਨ ਆਫ ਦ ਨੇਸ਼ਨ ਪਰ। ਕਰੇਂਗੇ ਕਿਆ? ਅਰੇ ਢੇਰ ਸਾਰੀ ਬਾਤੇਂ ਕਰੇਂਗੇ, ਚਲੀਏ ਜੀ।